ਮੈਨੂੰ ਰੋਗ ਚਾਹੇ ਕੋਈ ਵੀ ਹੋ, ਹਮੇ ਕੁਛ ਵੀ ਅੱਛਾ ਨਹੀਂ ਲੱਗਤਾ ਹੈ। ਜੀ ਹਾਂ, ਮੈਨੂੰ ਹਮ ਬਾਤ ਕਰ ਰਹੇ ਹੈ ਕਿ ਜਬ ਹਮਾਰਾ ਸਰੀਰ ਰੋਗ ਗ੍ਰਸਿਤ ਹੋ ਜਾਤਾ ਹੈ, ਅਰਥਾਤ ਥਕਾਨ ਮਹਿਸੂਸ ਹੋਤੀ ਹੈ, ਕਿਸੀ ਕਾਮ ਕਰਨੇ ਕਾ ਮਨ ਨਹੀਂ ਕਰਤਾ ਹੈ, ਤੋ ਉਸ ਸਮੇਂ ਹਮੇ ਜ਼ਰੂਰਤ ਰਹਿਤੀ ਹੈ ਕਿ ਹਮ ਕਿਸੀ ਵੀ ਡਾਕਟਰ ਸੇ ਪਰਾਮਰਸ਼ ਜ਼ਰੂਰ ਲੈ। ਖਾਸ ਕਰਕੇ ਵੋ ਬਹਿਨਾ ਹੈ ਜੋ ਗਰਭਵਤੀ ਹੈ ਔਰ ਜਿਨਮੇ ਇਸ ਤਰੀਕੇ ਕੇ ਸਿਮਟਮ ਹੋਤੇ ਹੈ, ਖੂਨ ਕੀ ਕਮੀ ਕੀ ਵਜਹ ਸੇ ਵੀ ਕਈ ਵਾਰ ਐਸਾ ਹੋ ਜਾਤਾ ਹੈ ਕਿ ਕਾਮ ਕਰਨੇ ਕਾ ਮਨ ਨਹੀਂ ਕਰਤਾ ਹੈ ਔਰ ਥਕਾਨ ਥਕਾਨ ਮਹਿਸੂਸ ਹੋਤੀ ਹੈ। ਤੋ ਮੈਨੂੰ ਜੋ ਯੇ ਜੋ ਰੀਜ਼ਨ ਹੋਤਾ ਹੈ ਉਸਮੇਂ ਐਨੀਮੀਆ ਕੀ ਵਜਹ ਸੇ ਵੀ ਯੇ ਸਭ ਹੋ ਸਕਤਾ ਹੈ। ਐਨੀਮੀਆ ਹੋਣੇ ਪਰ ਸਰੀਰ ਕੇ ਜੋ ਊਤਕੋ ਤੱਕ ਪਰਯਾਪਤ ਆਕਸੀਜਨ ਨਹੀਂ ਪਹੁੰਚ ਪਾਤੀ ਹੈ, ਜਿਸਮੇਂ ਨਿਮਨਲਿਖਿਤ ਜਟਲ ਕੁਛ ਪਰੇਸ਼ਾਨੀਆਂ ਆ ਜਾਤੀ ਹੈ, ਜੈਸੇ ਕਿ ਸ਼ਿਸ਼ੂ ਪਰ ਪ੍ਰਭਾਵ, ਬੱਚੇ ਕਾ ਜੋ ਵਜਨ ਹੈ ਵੋ ਕਮ ਹੋ ਜਾਤਾ ਹੈ ਔਰ ਜਨਮ ਸੇ ਪਹਿਲੇ ਜਾਂ ਗਰਭ ਮੇਂ ਹੀ ਬੱਚੇ ਕੀ ਜਾਨ ਕੋ ਵੀ ਖਤਰਾ ਹੋਤਾ ਹੈ। ਤੋ ਇਸ ਲਈ ਹਮ ਪੌਸ਼ਟਿਕ ਭੋਜਨ ਕਾ ਖਿਆਲ ਰੱਖੇਂ, ਆਇਰਨ ਯੁਕਤ ਆਹਾਰ ਲੈਂ, ਫੋਲਿਕ ਐਸਿਡ ਲੈਂ, ਕੈਫੀਨ ਸੇ ਦੂਰ ਰਹੇਂ ਔਰ ਵਿਟਾਮਿਨ ਸੀ ਵੀ ਲੈਂ ਜੋ ਆਇਰਨ ਕੋ ਡਾਇਜੈਸਟ ਕਰ ਸਕੇ। ਤੋ ਮੈਨੂੰ ਘੜੀ ਕੀ ਸੂਈ ਹਮੇ ਸੰਕੇਤ ਕਰ ਰਹੀ ਹੈ ਕਿ ਹਮ ਆਪਸੀ ਅਨੁਮਤੀ ਲੈਂ ਬਨਤਾ ਲੋਕ ਕਾਰਜਕ੍ਰਮ ਸਮਾਪਤ ਕਰਨੇ ਕੀ। ਅੰਤਿਮ ਗੌਤਮ ਕੋ ਅਨੁਮਤੀ ਦੀਜੀਏ। ਨਮਸਕਾਰ।